0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੇ ਸਿਵਤ ਕਸਮਤੀ, ਤੁਰ ਦਿੱਤੇ ਸੱਚ ਪਾਤਸ਼ਾਹ।

ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸੂਹੀ ਮਹਿਲਾ ਚੌਥਾ ਕਰ ਪੰਚ ਏਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨ ਪਿਆਰ ਮੈਂ ਮਿਲਿਆ ਮੇਰੀ ਤ੍ਰਿਸਨਾ ਬੁਝ ਗਿਆ ਸੈ ਗੁਰ ਸੰਤ ਜਨ ਪਿਆਰ ਮੈਂ ਮਿਲਿਆ ਮੇਰੀ ਤ੍ਰਿਸਨਾ